0: ਕਾਲ ਲਾਈਨ ਤੇ ਮੌਜੂਦ ਹੈ ਕਾਲ ਜੀ ਤਰਫ ਲਾਉਂਦਾ ਸੀ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ
0: ਜੀ। ਇਹਦਾ ਕਹਿ ਰਹੇ ਕਿੱਥੋਂ ਪੈ ਗੱਲ ਆਇਓ?
1: ਮੈਂ ਆਪ ਕੇ ਵਾਲੀ ਜਾਂ ਗੋਟ ਕਵਾਲ ਖਾਨ ਚਾਹਾਂਗਾ
0: ਜੀ। ਇਹਦਾ ਛਾ ਪੁੱਛਣ ਚਾਹੀਦਾ ਡਾਕਟਰ ਸਾਹਿਬ ਕੋ।
1: ਡਾਕਟਰ ਸਾਹਿਬ ਕੋਈ ਪੁੱਛਾ ਤਾਂ ਸਾਡੀ ਜੰਗ ਨੇ ਜੋ ਪਾਸੋ ਥੋੜੋ ਕਮਜ਼ੋਰੀ ਵਧੀ ਹੋਈ ਆ ਸਰ, ਬੇਸਾ ਕੀ ਪਿਆ।
0: ਅੱਛਾ, ਉਮਰ ਘਣੀ ਆ?
1: ਉਮਰ 50 ਸਾਲ ਆ।
0: ਅੱਛਾ, ਕਿੱਥੋਂ ਪੈ ਗੱਲ ਆਇਓ?
1: ਗੋਟ ਕਮਾਲ ਖਾਨ ਚਾਹਾਂਗਾ।
0: ਠੀਕ ਹੈ ਠੀਕ ਹੈ, ਰੇਡੀਓ ਬਤੋ ਆਵਾਂਗੇ ਡਾਕਟਰ ਸਾਹਿਬ ਬਤਾ ਜੀ। ਸਰ
2: ਬਿਲਕੁਲ ਦੇਖ ਚੰਦਾ ਸੀ ਤਾਂ ਜੇਕਰ ਸੋ ਜੋ ਬਰ ਵਕਤ ਟ੍ਰੀਟਮੈਂਟ ਕਰਾਇਣ ਤਾਂ ਬਿਹਤਰ ਹੈ, ਛੋਜੋ ਖੋੜ ਸਾਰੀਆਂ ਅਲਾਮਤੂੰ ਖੋੜ ਸਾਰੀਆਂ ਗਾਲੀਆਂ ਹੁੰਦੀਆਂ ਆਹਿਨ ਜਿਹਦੇ ਕਰੇ ਜੇਕਰ ਸੋ ਪੁੱਛਣੋ ਹੁੰਦੋ ਆਹੇ। ਸੋ ਇੱਕ ਤਾਂ ਦੇਖ ਚਾਹੁੰਦਾ ਸੀ ਤਾਂ ਜੈਤੂਨ ਜੋ ਤੇਲ ਤਮਾਮ ਇੰਤਹਾਈ ਫ਼ਾਇਦੇ ਵਾਰਾ, ਛੋਜੋ ਜੈਤੂਨ ਜੋ ਜ਼ਿਕਰ ਕੁਰਾਨ ਸ਼ਰੀਫ਼ ਮੇ ਵੀ ਮੌਜੂਦ ਆਹੇ, ਐਂ ਜੈਤੂਨ ਜੋ ਤੇਲ ਤਮਾਮ ਇਨ ਜੇ ਲਾਇ ਅਕਸੀਰ ਆਹੇ। मालिश ना है करनी, रात के टाइम में लगाइणो है, लगाए बटे रात इस्तेमाल कर इंशाल्लाह ताला उन सही काफ़ी फ़र्क पैजी है। लेकिन तबियत दिसण तमाम जरूरी है, छोजो थी सके तो डायबिटिक पेशेंट हुए, शुगर जो पेशेंट हुए, ब्लड प्रेशर वधनो हुए या को पैरालिसिस दे वो जो पेशेंट सामू इंदो है उनके दिसी करे दवा दे सके थी। देखे चवंदासी तो बिल्कुल फिलहाल जैतून जो तेल इस्तेमाल करियो, ਜੇਕਰ ਅਵਾਂਖੇ ਫਰਕ ਨਾ ਪਏ ਤਾਂ ਪੋਤਾ ਰੂਬਰੂ ਦੇਖਾ ਸਕੋ। ਜੀ ਸਹੀ ਸਰ।
0: ਇੱਕ ਬੀ ਕਾਲ ਜੀ ਤਰਫ ਲੰਦਾ ਸੀ ਸੌਂਦਾ ਕੇਅਰ ਲਾਈਨ ਤੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ।
0: ਵਾ ਲਾ ਕੇਅਰ ਪੈ ਗੱਲ ਆਇਓ?
1: ਸਹੀ ਕੋ ਤੇਰੀ ਕੰਮ ਵੀ ਰਹਿ ਖਾਦਮ ਸਨ ਸੋਲੰਗੀ।
2: ਖਾਦਮ ਸਨ ਸੋਲੰਗੀ ਸਰ, ਬਿਲਕੁਲ
0: ਸੋਲੰਗੀ। ਤਮਾਮ ਘਰੋਂ ਪੁਰਾਣੋ ਲਿਸਨਰ ਆਇਆ ਸਨ ਜੋ ਪੇਸ਼ੈਂਟ ਵੀ ਆਇਆ ਸਰ। ਜੀ ਸਰ, ਆਪ ਸੋਚਾ ਦਾ ਡਾਕਟਰ ਸਾਹਿਬ ਕੋ
1: ਦਿਨੜੀ ਦਵਾ ਸੀ ਮਾ ਹੱਥ ਪਚੀ ਪਿਓ ਸੋ ਮਾ ਆਣੀ ਦਵਾ ਵਤੀ ਮਾ ਹਾਂ ਲਾ ਕਿ ਬਿਹਤਰ ਆ ਮਾ ਸਰ ਕੀ ਸਰ ਬੁਧਾਇਆ।
2: ਮਾਸ਼ਾਅੱਲਾ ਅਲਹਮਦੁਲਿਲਾ ਖਾਦਮ ਭਾਈ, ਮਾਸ਼ਾਅੱਲਾ ਡੜੀ ਖੁਸ਼ੀ ਥੀ ਹੈ ਤਵਾ ਅਸਾਂ ਕੇ ਕਾਲ ਵੀ ਕੰਦਾ ਆਇਓ ਐਂ ਨੜੀ ਜਾਂ ਕਿਹੜਾ ਕੇ ਪੇਸ਼ੈਂਟ ਉਹਨਾਂ ਨੇ ਜੇਕੇ ਤਵਾ ਮੋਕਲਿੰਦਾ ਬਾਇਓ। ਇਹੋ ਹੀ ਹਿਕੜੋ ਡਾਢੀ ਸੁਠੀ ਗੱਲ ਹੁੰਦੀ ਆਹੇ ਕੰਹਿੰਖੇ ਫੋਨ ਕਰੇ ਐਂ ਬੁਧਾਇਣ ਸਾਂ ਇਨਕਰੇਜ ਮਾਣੋ ਥੀਂਦੋ ਆਹੇ। ਅਗਲੇ ਵੀ ਜੇਕੋ ਬਿਓ ਪੇਸ਼ੈਂਟ ਹੁੰਦੋ ਆਹੇ ਤਾਂ ਉਹਨਾਂ ਤੇ ਵੀ ਇਹੋ ਹੀ ਅਸਰ ਪਵੰਦੋ ਆਹੇ, ਤਾਂ ਅਸਾਂਖੇ ਜੇਕੋ ਆਹੇ ਸੋ ਯਾਨੀ ਹਿਕੜੋ ਫ਼ਰਕ਼ ਫਲਾਣਿਆਂ ਦਾ ਫਲਾਣੀ ਦਵਾ ਮਾਣੋ ਵਰਤੀ ਤਾਂ ਪਵੇ ਥੋ। ਇਹ ਹਿਕੜਾ ਸੁਠੀ ਹਿਕੜੀਆਂ ਵਿਊਜ਼ ਹੁੰਦੀਆਂ ਆਹਿਨ, ਸੁਠੀਆਂ ਗਾਲ੍ਹੀਆਂ ਹੁੰਦੀਆਂ ਆਹਿਨ। ਐਂ ਇਹੋ ਹੁੰਦੋ ਆਹੇ ਬੇਅਨ ਜੇ ਲਾਇ ਸੁਠੋ ਸੋਚਣ, ॿियनि जे लाइ सुठो सोचणु इन हवाले सां त जेकॾहिं अॻिले खे हिकिड़े खे फ़र्क़ु पियो आहे ऐं हू जेकॾहिं लाइव अची ऐं ॿिए खे ॿुधाए थो त यानी उहो उन ते बि असरु वेंदो त असांखे बि इते ई ॾेखारणु घुरिजे। त इहो इन सां हिकिड़ी सुठी हिकिड़ी जेको आहे सो इहा अॻिले खे जीअं असां चवंदा आहियूं इनकरेज करणु यानी अॻिले खे हिमथाइणु थींदो आहे इहो। वॾी महिरबानी अदा खादम भाई,
0: तमामु बहितरीन सर हिकिड़ी ॼाण ॾिनो, हिकु पॉज़िटिव व्यू ॾिना हुनजी, जेका हुनजी पंहिंजी ख़ुशी हुई सर, जेका दवा वठी आहे उनखे फ़ाइदो पियो आहे, उहो ॿुधाइणु चाहियो ॿियनि खे जीअं माना ॿिया बि इनकरेज।
2: इंसानियत आहे ऐं इहा ई जेको आहे हिकिड़ी सचाई आहे इंसान जी इंसान ॿिए इंसान सां, त अॻिले खे जेको बि असां ॾिसो शिफ़ा अलाह ताला जे हथ में आहे। ज़रूरी न आहे त असां वटि 100 मरीज़ अचनि था त 100 जा 100 ई ठीकु थी वञनि। ज़ाहिर आहे त असां हिकिड़ा नंढा डॉक्टर आहियूं, माण्हू किथे किथे ॾिसो जिते ऑपरेशन कराइनि था लेकिन उहे खे वरी उहो दुबारा मर्ज़ थी वञे थो या उते हॉस्पिटलाइज़ थियनि था उते कोन था बची सघनि त पर जेकॾहिं असां वटि अहिड़े कंहिं कंहिं मर्ज़नि में पेशेंट अची वञनि था, अलहमदिल्ला मुंहिंजी असांजी कोशिशि इहा हूंदी आहे उन्हनि जे लाइ दुआऊं बि हूंदा आहियूं, दवा बि ॾींदा आहियूं त उन्हनि खे फ़र्क़ु पइजी वेंदो आहे। पर जेकॾहिं उहो किथे जेकॾहिं कंहिंखे न बि थिए थो त उहो बि अलाह ताला जो हिकिड़ो जेको आहे सो हुकुम आहे, उनखे जेको आहे सो क़बूलु करणु घुरिजे। जी साईं।
0: जी बिल्कुलु सर। प्रोग्राम आहे सिहत जी ॻाल्हि ऐं असांजे स्टूडियो में मौजूदु आहिनि डॉक्टर मंज़ूर हुसैन महमूद साहिबु ऐं असांजे प्रोग्राम में लाइव कॉल ज़रिए शामिलु थी सघो था। असांजे लाइव कॉल जो नंबर आहे 0301-2196-8051। डॉक्टर साहब, हर अरबा खमीस जुमे छंछर आचर ऐं सूमर ते सुबुह 10 वॻे खां शाम 5 वॻे ताईं जर्मन होम्योपैथिक क्लिनिक साम्हूं वदनपोटा पेट्रोल पंप कोटड़ी रोड मेरापुर में मरीज़नि जो इलाज कंदा आहिनि। लाइव कॉल जो नंबर हिकु दफ़ो ॿीहर रिपीट कंदा हलंदासीं 0301-2196-8051। इन ते कॉल करे कंहिं बि बीमारी बाबति ॼाण हासिलु करे सघो था। ऐं डॉक्टर साहिबु, मुख़्तलिफ़ बीमारियुनि जा माहिर डॉक्टर आहिनि जिन में संदनि, जोड़नि, गोॾनि जो सूरु, कुनरग जो सूरु, नक, कन, گلو پرانو نزلو نچھو متھے جو سور ادھ متھے جو سور نظر جی کمزوری کن جو وہن کن جو سور گھٹ بدن میں اچن شوگر بلڈ پریشر دل جا مرض فالج کھنگ ٹی بی میدے جو سور میدے جی السر تلی جو نہ ودن تلی جو ودن جگر ہیپاٹائٹس بی سی گردن جو انفیکشن چہرے جو رنگ سانورو چہرے جی خارش پٹ فروڑیوں بارن میں قد جو نہ ودن عورتوں نے مردن جے پوشیدہ بیمارن جو کامیاب علاج کندا ہے اسانجے پروگرام میں لائیو کال ذریعے شامل تھن جے لائے نمبر ہے 0301-196-851 سر ایک کال جی طرف ہلندا سی
2: جی
0: السلام علیکم السلام علیکم
1: سر چارا
0: الحمد للہ ٹھیک ٹھاک اچھا تم بتاؤ کیئر پہ گلا پوچھنا چاہیے ڈاکٹر صاحب کا جی جی
1: جو مریض ہے تلی بھی ہے گوڈن میں سور
0: اچھا
1: جی ہاں ایڈریس بتاؤ
0: ادا ایڈریس اصا ریپیٹ کندا رہوں تھا ڈاکٹر منظور حسین میمون صاحب جے کے کوٹری روڈ جرمن ہومیوپیتھی کلینک ساموں ودن پیٹرو پیٹرول پمپ کوٹری روڈ میراپور میں جو بالکل ساموں ہے ڈاکٹر صاحب جی کلینک ہے
1: ٹھیک ہے
0: روبرو ڈیکھارے ویندو تو ودھک بہتر ہے باقی ڈاکٹر صاحب وہاں کے بدائے تھو
1: ٹھیک ہے
0: اوکے جی سر
2: جی سر بالکل لطف بہر پان جو سو کلینک کی ایڈریس پانے دوستوں تک بدائیس کلینک جرمن ہومیوپیتھی کلینک ساموں ودن پوٹا پیٹرول پمپ کوٹڑی روڈ ضرور یاد رکھنا ساموں ودن پوٹا پیٹرول پمپ کوٹڑی روڈ مہراپور شہر میں جرمن ہومیوپیتھی کلینک ہومیوپیتھک ڈاکٹر منظور حسین میمن کانٹیکٹ نمبر 0301-91-851 ڈی جے اصل کلینک تے موجود ہوں جموں چھنچر آچر سومر انگار جی کلینک بند ہوں اربا خمیس ان میں ٹے ڈی اسپیشلی جو چیک اپ فیس اصلی فری رکھل ہوں چیک اپ فیس فری رکھل ہوں دواؤں مریض کے وٹنی ہوں اصانو پانے سمجھو دل سے یا رعایتی حساب سے پیکیج ہوں جو ہفتے میں ٹے ڈی اصل پانے پیشنٹس کے ہوں بھی جو ہے سو کوئی اڑو مسئلہ نہ ہوں جن ڈی میں کوئی اڑو پیشنٹ اچھی ویسے ہے جتر تھی سکتا ہے تو ان لائے اصل کندا ہوں لیکن ٹے ڈی اصاجا چیک اپ فیس فری ہوں ایک ادارے جو سسٹم ہے جنسا سو پان کے ہلائیں گے بڑی مہربانی
0: بیو کالر لائن تے موجود ہے دسندا سے کیر ہے کالر السلام علیکم بالکل قریب ہے میرا کلینک روبرو ڈیکھارے تو بہتر ادروائز بدائے تو ڈاکٹر صاحب ریڈیو بدھو جی جی ٹھیک ہے ٹھیک ہے ریڈیو بدھو بدائے تو ڈاکٹر صاحب جی سر
2: جی سائیں بالکل دیکھے اصا بھی یہی عرض کرداسی تو ڈسو ایک تو جو ہے سو کٹڑی ویجی ہے ننڈڑو بار ہے ننڈڑے بار کے ظاہر ہے ان پہ بے ہندہ بھی ٹریٹمنٹ ضرور کرے ہوں فرق نہ پیو ہے تو بہتر اصانو ڈسی ہوئی ہوں تو ان کے روبرو ڈیکھارے وجے ان کے باوجود ڈس جو اصا ڈیندا خاص کر خارش کے حوالے سے ایک تو نم جا پن پانی میں کاڑے ان سے وہچن ایکڑو تمام بہتر جو چاہے وڈو ہو جائے چاہے ننڈو ہو جائے چاہے کہڑے ہند بھی خارش ہو جائے تو ان کے نم کے پن جو سو سا وجھن ان سے نم جا پن جے جراثیم کش ہوں ان سے بھی بیکٹیریاز وغیرہ ہوں وہ ختم تھینا ان کے کرے ننڈڑے بار کے ضروری بہتر یہ ہے تو پانی گرم نم کے پانی میں ان کے وجھارجے تو بہتر ہے فی الحال ان سے ان کے واش کر سکو تھا بقایا دوا کے حوالے سے ڈس یہ ڈیس بہتر یہ ہے تو ان کے روبرو سبھانے ڈیکھارے وجہ مہربانی
0: پروگرام ہے سیج گال اسانجے اسٹوڈیو میں موجود ڈاکٹر منظور حسین میمن صاحب ڈاکٹر صاحب جو کانٹیکٹ نمبر ہے 0301-91-851 ان پہ کال کرے کہیں بھی وقت ڈاکٹر صاحب کا کہیں بیماری بابت جان حاصل کرے سکو تھا डॉक्टर साहब हर अरबा खमीस जुमे छंछर आचर सूमर से सुबह 10 वगे का शाम 5 वगे तई जर्मन होम्योपैथिक क्लिनिक सामू वधन पोटरा पेट्रोल पंप कोटड़ी रोड मेरापुर में मरीजन जो इलाज कंदा है। पर वक्त जो एहसास वक्त गुजरने दे न लगंदी आखिर में सर वहां पजे लिसनर्स के केड़ो पैगाम देन चाहिंदा
2: पहिरां त सभिनी दोस्तनि जी महिरबानी जंहिं असांते यकीन करे अलाह जे आज़ाद ते यकीन करे हिकिड़ी असांजे प्रोग्राम शौक़ सां ॿुधंदा आहिनि ऐं कॉल्स कंदा आहिनि वॾी महिरबानी। ॿिए नंबर ते उन्हनि ॿुधंदड़नि जे लाइ उन्हनि दोस्तनि जे लाइ उन्हनि मरीज़नि जे लाइ ऐं उन्हनि नौजवाननि जे लाइ इहो ई पैगाम आहे तव्हांजा माउ पीउ ज़िंदा आहिनि तव्हां उन्हनि जो क़दुरु करियो जेतिरो थी सघे उनजी ख़िदमत करियो छो जो जन्नत माउ जे पेरनि जे हेठां आहे ऐं उन्हनि जी ख़िदमत करण सां ई अव्हांजो जेको आहे सो हिकिड़े हर लिहाज़ सां बहितरी थी सघे थी ऐं जेके बीमार आहिनि उन्हनि जे लाइ ज़रूरु दुआ कंदा कयो जेके इस्पतालनि में दाख़िल आहिनि उन्हनि जे लाइ ज़रूरु दुआ कंदा कयो जेके बे औलाद आहिनि उन्हनि जे लाइ ज़रूरु दुआ कंदा कयो असांखे ज़रूरु दुआ में यादि रखिजो वॾी महिरबानी।
0: दुआ आहे त अलाह पाक तव्हां सभिनी खे सदा तंदुरुस्त ऐं ख़ुशि रखे। ईंदड़ प्रोग्राम ताईं इजाज़त ॾींदा पंहिंजे मेज़बान एहसान अली सियाल खे। अलाह हाफ़िज़।